0: ਫਸ ਗਏ, ਦੁਪਹਿਰਾ ਦੇ ਆਉਂਦਾ ਹੋਇਆ ਪਤਾ ਨਹੀਂ ਕਿਹੜੇ ਘੋੜੇ ਵੇਚ ਸੁੱਤੀ ਪਈ ਹੈ ਯਾਰ, ਭੁੱਖ ਬੜੀ ਲੱਗੀ ਹੈ, ਰੋਟੀ ਬਣਾ ਦੇ ਉੱਠ ਕੇ।
1: ਆਹ
2: ਚੱਕ ਫਿਰ ਤੇਰੀ ਨੀਂਦ ਖੋਲੀਏ ਉਹ ਤੇਰੀ
1: ਨਾ।